0: ਨੇ ਹਰ ਇੱਕ ਵਾਂਸ ਦੀ ਵੰਝਣੀ ਦਿੱਤੀ ਨਾਗ ਬਣਾ ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ ਦੂਜੇ ਡੰਗ ਦੀ ਲੱਗ ਗਈ ਚਣੇ ਖਣੇ ਨੂੰ ਲਾਗ ਲਾਗਾਂ ਕੀਲੇ ਲੋਕ ਮੂੰਹ ਬਸ ਫੇਰ ਡੰਗ ਹੀ ਡੰਗ ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ ਅੱਜ ਅੱਖਾਂ ਵੱਲ ਸ਼ਾਨ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੀ ਇਸ਼ਕ ਦਾ ਕੋਈ ਅਗਲਾ ਵਰਕਾ ਖੋਲ ਗਲਿਓ ਟੁੱਟੇ ਗੀਤ ਫਿਰ ਤਰਕਲਿਓ ਟੁੱਟੀ ਤੰਦ ਤ੍ਰਿੰਜਵਿਓ ਟੁੱਟੀਆਂ ਸਹੇਲੀਆਂ ਚਰਖਲੇ ਕੂਕਰ ਬੰਦ ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਸਣੇ ਡਾਲੀਆਂ ਪੀ ਅੱਜ ਪਿਪਲਾਂ ਦਿੱਤੀ ਤੋੜ ਅੱਜ ਅੱਖਾਂ ਵਾਲ ਸ਼ਾਮ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ
1: ਬਹੁਤ ਹੀ ਅੱਛੇ ਢੰਗ ਸੇ ਅੰਮ੍ਰਿਤਾ ਪ੍ਰੀਤਮ ਜੀ ਕੀ ਇਹ ਕਵਿਤਾ ਆਜ ਆਖਾ ਵਾਰਿਸ ਸ਼ਾਹ ਨੂੰ ਗੁਲਜ਼ਾਰ ਜੀ ਨੇ ਗਾ ਕਰ ਇੱਕ ਤਰ੍ਹਾਂ ਸੇ ਭੁੱਲ ਕਰ ਸੁਣਾਈ ਆਏ ਚਲੇ ਗੁਲਜ਼ਾਰ ਸਾਹਿਬ ਕੇ ਹੀ ਗੀਤੋਂ ਕੀ ਔਰ ਗੁਲਜ਼ਾਰ ਸਾਹਿਬ ਨੇ ਯੂੰ ਤੋ ਲਿਟਰਰੀ ਔਰ ਫਿਲੋਸੋਫੀਕਲ ਗਾਣੇ ਬਹੁਤ ਲਿਖੇ ਔਰ ਬਹੁਤ ਮਸ਼ਹੂਰ ਵੀ ਹੋਏ ਜਿਨ ਮੇ ਸੇ ਕੁਛ ਅਭੀ ਆਪਣੇ ਮਹਿਕ 2RRR 88.5 FM ਪਰ ਸੁਨੇ ਐਸਾ ਨਹੀਂ ਕਿ ਉਹਨਾਂ हल्के फुल्के गाने नहीं लिखे हल्के फुल्के गाने भी लिखे उन्होंने अमोल पालेकर जी की फिल्म आई थी गोलमाल और वो सीरीज तो अभी तक चल रही है लेकिन अमोल पालेकर जी की गोलमाल कुछ अलग ही थी और उसमें उन्होंने गाना लिखा था गोलमाल है भाई सब गोलमाल है